0: ਓਕੇ ਜੀ ਗ੍ਰੇਟ ਮਾਲਿਕਾ, ਥੈਂਕ ਯੂ ਸੋ ਵੈਰੀ ਮਚ ਫਾਰ ਇਸ ਮੈਸ, ਥੈਂਕ ਯੂ ਸੋ ਵੈਰੀ ਮਚ। ਉਹਦੇ ਸਰ ਬਿਲਕੁਲ ਨੈਕਸਟ ਮੈਸੇਜ ਚਾਹ ਕਰੇ ਦੇ ਸ਼ਾ ਫੈਸਲ ਕਰੇ ਦੇ ਫਰਾਮ ਬਾਨੂ ਬਾਨੂ ਗੋਲ ਨਵੇਂ ਛੇ ਈਦ ਥਰਡੇ ਦ ਡੇਰ ਡੇਰ ਮੁਬਾਰਕ ਸ਼ੀ ਕਮਰਾਨ ਜੇ ਕਮ ਦੇ ਨਾਗਾ ਸਲਾਮ ਉਹਨੇ ਦਰਕੇ ਸਹੀ ਦਾ ਕਮਰਾਨ ਯੂ ਜਹਾਨ ਮਰਨਾ, ਥੈਂਕ ਯੂ ਸੋ ਵੈਰੀ ਮਚ ਜੀ
1: ਜੀ ਜੀ ਵਾਲੇਕੁਮ ਅਸਲਾਮ ਢੇਰ ਮਨਨਾ ਥੈਂਕ ਯੂ
0: ਸ਼ਾਬਾਸ਼ ਅਲਿਓ ਜਹਾਨ ਮਨਨਾ ਉਹਦੇ ਸਾਰਾ ਸਾਰਾ ਬਿਲਕੁਲ ਜ਼ੁਹੇਬ ਖਾਨ ਫਰਾਮ ਕਸ਼ਮੀਰੀ ਬੰਡਾ ਵਈ ਛੇ ਨਿਆਜ਼ੀ ਸਟਾਫ ਕਲਵਰਟ ਹੈ ਨਾ ਵਈ ਭਾਈ ਆਪ ਸਭ ਕੋ ਈਦ ਮੁਬਾਰਕ ਜੀ ਮਨ ਮਨ ਮਸਤ ਮਲੰਗ ਡਰਮ ਸੰਗ ਦਰਤਾ ਪਲੇ ਕਾ ਜੀ ਬਿਲਕੁਲ ਦਾ ਮੈਂ ਸਹਰ ਪਲੇ ਕੜਾ ਵੋ ਸ਼ਾ ਯੋ ਜਹਾਨ ਮਨਨਾ ਥੈਂਕ ਯੂ ਸੋ ਵੈਰੀ ਮਚ ਦ ਮੈਸੇਜ ਕਾ ਬੋਲੋ ਦੋਸਤ ਹਾਂ ਅਖਤਰ ਦਾ ਆਖਰੀ ਲਾਸਟ ਡੇ ਡੇ ਮੁਬਾਰਕ ਸ਼ਾ ਵਾਈ ਛੇ ਵੈਲਕਮ ਸਵੀਟ ਬਾਈ ਜਾਨੀ ਤਾਰਿਕ ਵਜ਼ੀਰ ਹਾਵ ਆਰ ਯੂ ਤਾਰਿਕ ਵਾਸ਼ੋ ਹੋ ਟੈਨਸ਼ਨ ਫਰੀ ਦੋ ਐਂਡ ਵੈਲਕਮ ਟੂ ਆਲ ਫਰੈਂਡਸ ਆਫ ਮੀ ਗ੍ਰੇਟ ਮਲਿਕਾ ਜੀ ਬਿਲਕੁਲ ਤਾਰਿਕ ਹੋ ਐਂਡ ਬਿਲਕੁਲ ਰਾਜ ਕੀ ਜਿਕਲੇ ਮਿਲਾਉ ਸੀ ਕਹਿਣਾ ਦਾਸ ਹੋਏ ਕਹਿਣਾ ਚਿਦਾ ਟੈਨਸ਼ਨ ਫਰੀ ਗੁਲਾਈ ਦਿਸ਼ਾ ਚਾਹ ਤੋ ਸੀ ਟੈਨਸ਼ਨ ਨਾ ਜਿਦੇ ਆਗਾ ਖਤਮ ਵੀ ਸਹੀ ਦੇ ਸਰ ਗਾਣਾ ਸਰ ਤੇ ਵਰਾ ਸਿਦਾ ਜੀ
1: ਜੀ ਬਿਲਕੁਲ ਡੇਰਾ ਮਨਨ ਕਿ ਮੈਸੇਜ ਕਵਲੇ
0: ਜੀ ਜੀ ਅੱਛਾ ਰਿਦੁਨ ਕੁਦਾਬ ਰੋ ਤਵੇ ਕਨਾ ਮੈਸੇਜ ਰੋ ਤਵਾ ਕੇ ਕਚੇ ਤੇ ਮੋ ਔਰ ਦੇ ਤਾਰੇਖ ਯਾਨੀ ਮੈਨੇਜਰ ਸੇਬ ਸ਼ੋ ਕੰਬਾਈਨ ਤੋ ਸੇ ਨਿਸ਼ਾਨ ਨੇ ਲਗੀ ਵਿਆਹ ਮੁਸ਼ ਕੰਬਾਈਨ ਨਰ ਸੁਸ਼ਾ ਉਹ ਕਚੇ ਤੇ ਤੋ ਸੇ ਤਾ ਮਤਲਬ ਮਜ਼ਾ ਦਰ ਕੀ ਚਿਨਾ ਤੋ ਸੇ ਕੰਬਾਈਨ ਰੋ ਸਾਈ ਦੇ ਮਿਜ ਮਲਿਆਸ ਤੋ ਸਤਖਵਾਨ ਦਰ ਕਵੀ
1: ਤੋ ਮੈਸੇਜ
0: ਯਾ ਤੋ ਸੇ ਮੈਸੇਜ ਖਾਮਾ ਹਮੁਸ਼ ਤੇ ਫੀਡਬੈਕ ਰੋ ਕੈ ਸ਼ਾ ਕਨੀ ਜ਼ਖ ਖ ਪਲਾ ਦੇ ਖਫਾਸ਼ ਮੋ ਸ਼ਾ
1: ਜੀ
0: ਵੇਲੇ ਦੀ ਨਜ਼ਰ ਤਾ ਹੋ ਗਿਆ ਤਾ
1: ਸਹੀ
0: ਤੂੰ ਵੇਲੇ ਦਾ ਸਰਦਾ ਹੋ ਗਿਆ ਤਾ
1: ਨਾ ਮੋਹ ਆਸੇ ਹੋ ਗਿਆ ਤਾ
0: ਜੀ ਯੋ ਜਹਾਨ ਮਨਨਾ।